0: ਰਹੇ ਸੁਖਿਆਰੀ ਰੇ। ਓਮ ਕੀ ਰਚਨਾ ਸਾਰੀ ਰੇ, ਓਮ ਕੀ ਰਚਨਾ ਸਾਰੀ ਰੇ। ਐਵਰੀਥਿੰਗ, ਆਲ ਵਾਟ ਇਜ਼ ਵਿਜੀਬਲ, ਅਨਵਿਜੀਬਲ, ਹੀਅਰਿੰਗ, ਟੈਸਟਿੰਗ, ਫੀਲਿੰਗ, ਆਲ ਦਿਸ ਇਜ ਓਨਲੀ ਫਰੋਮ ਵਨ, ਫਰੋਮ ਦ ਓਮ, ਦ ਸਾਊਂਡ। ਓਮ ਇਜ਼ ਦ ਕ੍ਰੀਏਟਰ, ਓਮ ਇਜ਼ ਦ ਹੋਲ ਯੂਨੀਵਰਸ, ਦ ਸਾਊਂਡ ਦੈਟ ਹੈਜ਼, ਓਮ ਹੈਜ਼ ਨਥਿੰਗ, ਨੋ ਫਾਰਮ ਟੂ ਸੀ, ਨਿਰਾਕਾਰ, ਨਿਰਾਕਾਰ ਹੈਜ਼ ਨੋ ਆਕਾਰ। ਗਿਆਨੀ ਜਾਣੇ ਵੇਦ ਸੋਹੀ, ਰਹੇ ਸੁਖਿਆਰੀ ਰੇ। ਦੋਜ ਵਾਈਜ਼ ਪੀਪਲ ਹੈਵ ਅੰਡਰਸਟੂਡ ਦ ਓਮ, ਦੇਰ ਵਿਲ ਬੀ ਆਲਵੇਜ ਹੈਪੀ, ਸੁਖੀ, ਬਿਕੋਜ਼ ਦੇ ਵਿਲ ਨੋ ਵਾਟ ਇਜ਼ ਦ ਓਮ। ਓਮਕਾਰ ਪਰਬ੍ਰਹਮ ਰੂਪ ਹੈ, ਓਮਕਾਰ, ਇਫ ਯੂ ਵਾਂਟ ਟੂ ਨੋ ਹਾਊ ਇਜ਼ ਦ ਫਾਰਮ ਆਫ ਦ ਓਮ, ਦੈਨ ਇਟ ਇਜ਼ ਦ ਬ੍ਰਹਮ, ਓਨਲੀ ਬ੍ਰਹਮ, ਇਟ ਹੈਜ਼ ਨੋ ਫਾਰਮ, ਨਥਿੰਗ, ਇੰਟਾਇਰ ਯੂਨੀਵਰਸ, ਆਲ ਦ ਹਾਈਐਸਟ ਆਫ ਦ ਹਾਈਐਸਟ, ਬ੍ਰਹਮ। You can say different name. If you want to say it in Christianity, you can say the Holy Father. I don't know if it is that. Muslims say it, highest is Allah, nothing is else. Yeah. So the Gandhi wrote one very nice song. ईश्वर अल्लाह तेरा नाम, सबको सन्मति दे भगवान। ईश्वर अल्लाह तेरा नाम, सबको सन्मति दे भगवान। ईश्वर एंड अल्लाह इज दाई नेम, ओ लॉर्ड, गिव गुड थॉट्स टू एवरीबॉडी। हु से दैट? Gandhiji. Om ki
1: saya nahi dhoop hai, Omkar sab roop sada hi.
0: The Omkar have no shadow. If you see the shadow, then from whom is the shadow? Therefore it is a no shadow. So Omkar have no, nahi chaya, nahi dhoop hai, neither the sun, no light, because light should be from someone. So that is a nirakar. So neither the